0: ਖਤਮ ਮਾਰਨ ਨਮਸਕਾਰ ਕਰਦੇ ਪਿਆਰ ਨਾਲ ਗੱਜ ਕੇ ਫਤਿਹ ਗਜਾਈਏ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ 'ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ। ਪਿਆਰ ਨਾਲ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ ਐਂਡ ਆਈ ਥਿੰਕ ਆਮ ਦਾ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਡ। ਹੇ ਠਾਕੁਰ ਹੋ ਦਾਸ, ਹੋ ਆਮ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀਜ਼, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦਾ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ, ਔਰ ਪਿਆਰ ਨਾਲ ਵੀ ਗੁਰੂ

ਬਾਬਾ ਜੀ ਕਹਿਣ ਲੱਗੇ ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਓ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ ਕਹਿਣ ਲੱਗੇ

ਸਤਿਕਾਰਯੋਗ ਸਾਧ ਸੰਗਤ ਜੀ, ਕਲਿਆਣ ਤੇ ਬੇਸਤ ਦੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਨੂੰ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਮੈਂ ਧੰਨਵਾਦ ਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

जोड़ी का बड़ा फर्क है। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ, ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ 'ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝੋ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ। ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਭ ਤਾਤ ਪੜਾਈ, ਜਬ ਤੇ ਸਾਧ ਸੰਗਤ ਮੁਲ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿਰਵ ਰਹਿਆ ਪ੍ਰਭ ਏਕੈ, ਵੇਖ ਵੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆਂ ਬੈਠਿਆਂ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਂਸ ਤੋਂ ਆਰੰਭ ਹੈ।

ਨਿਸ਼ਾਦ ਬਦਲ ਗਿਆ ਨਾ, ਮਾਲ ਕੌਸ਼ ਦਾ ਨਿਸ਼ਾਦ ਨੀਵਾਂ, ਚੰਦਰ ਕੌਸ਼ ਦਾ ਨਿਸ਼ਾਦ ਉੱਪਰਲਾ। ਇਹ ਚੰਦਰ ਕੌਸ਼ ਔਰ ਸੂਰਜ ਕੌਸ਼।

ਪੰਚਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਹੈ। ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਜੋ ਕੌਂਸ ਬਣ ਜਾਂਦਾ ਹੈ।

दो ताल तीसरी पंक्ति। और सूर्य कौंस।

ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ, ਉਸ ਦੇ ਵਿੱਚੋਂ ਪਾਦੋ ਪਰਮ ਭੋਲੀ ਪਰ ਜੋਬਨ ਪਛਤਾਨੀ, ਜਲ ਥਲ ਨੀਰ ਭਰੇ ਬਰਸ ਰੁਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਹੀਆ ਬੋਲੇ, ਭੁਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

ਰਾਗ ਗੌੜੀ ਦੀਪਕੀ ਵਿੱਚ ਰਿਸ਼ਭ ਕੋਮਲ, ਮੱਧਮ ਤੀਬਰ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਰਿਸ਼ਭ ਸੁਰ ਵਰਜਿਤ ਹੈ। ਇਸ ਦੀ ਜਾਤੀ ਸ਼ਾੜਵ ਸੰਪੂਰਨ, ਵਾਦੀ ਸ਼ੜਜ, ਸੰਵਾਦੀ ਪੰਚਮ ਅਤੇ ਸਮਾਂ ਰਾਤ ਦਾ ਪਹਿਲਾ ਪੈਰ ਹੈ। ਇਸ ਰਾਗ ਵਿੱਚ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਅਵਤਾਰ ਸਿੰਘ।

0: ਦਗੜਦੀ ਥਿਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਤਾਗੜਦੀ ਧਰਮ ਦ੍ਰਿਗ ਤਾਂ ਤਾਗੜਦੀ ਦੇਮ ਦਰਨਾ
1: ਤਦਰਦਾਨੀ ਦਾਨੀ ਤੁਮ ਦਾਨੀ ਤਲ ਤੁਮ ਦਰਨਾ ਤਦਰਦਾਨੀ ਦਾਨੀ ਤੁਮ ਦਾਨੀ ਤਲ ਤੁਮ ਦਰਨਾ ਤਦਰਦਾਨੀ ਦਾਨੀ ਤੁਮ ਦਾਨੀ ਤਲ ਤੁਮ ਦਰਨਾ
0: ਤੁਮ ਦਰਨਾ ਤਦਰਦਾਨੀ ਦਾਨੀ ਤੁਮ ਦਾਨੀ ਤੁਮ ਦਾਨੀ ਦਾਨੀ ਦਾਨੀ ਤੁਮ ਦਾਨੀ ਤੁਮ ਦਾਨੀ
1: ਤਲ ਤੁਮ ਦਰਨਾ ਦਰਨਾ ਤੁਮ ਦਰਨਾ ਤਦਰਦਾਨੀ ਦਾਨੀ ਤੁਮ ਦਾਨੀ ਤਲ ਤੁਮ ਦਰਨਾ ਦਾਨੀ ਦਾਨੀ ਤੁਮ ਦਾਨੀ ਤਾਲ ਤੁਮ ਫਿਰਨਾ ਤੁਮ ਫਿਰਨਾ ਦਦਰ ਦਾਨੀ ਦਾਨੀ ਤੁਮ ਦਾਨੀ ਤਾਲ ਤੁਮ
0: ਬਾਗੜਦੀ ਬਿਕਤੇ ਵਾਂਗ ਦਾਗੜਦੀ ਤੁਮ ਤੁਮ ਤੁਮ ਫਿਰਨਾ ਬਾਗੜਦੀ ਬਿਕਤੇ ਵਾਂਗ ਦਾਗੜਦੀ ਤੁਮ ਤੁਮ ਤੁਮ ਫਿਰਨਾ ਤੁਮ ਤੁਮ ਤੁਮ ਫਿਰਨਾ ਤੁਮ ਤੁਮ ਤੁਮ ਫਿਰਨਾ
1: ਤੁਮ ਫਿਰਨਾ ਤੁਮ ਫਿਰਨਾ ਤੁਮ ਫਿਰਨਾ

ਮਾਗਰਦੀ ਬਿਕਦੇ ਮੰਗ ਮਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਕਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ

ਦਾਗਰ ਦੀ ਦੇ ਤਾਲ ਕਾਗਰ ਦੀ ਕੌਮ ਕਰਨਾ ਦਾਗਰ ਦੀ ਦੇ ਤਾਲ ਦਾਗਰ ਦੀ ਦਮ ਦਮ ਦੀ ਬਾਗਰ ਦੀ ਬ੍ਰਿਗ ਦੇ ਨਾ

ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਉਹ ਆਤਮਕ ਸੁੱਖ, ਉਹ ਆਤਮਕ ਆਨੰਦ, ਉਸ ਦਾ ਕੋਈ ਢੰਗ ਦੱਸੋ ਜਿਸ ਦੇ ਨਾਲ ਤ੍ਰਿਸ਼ਨਾ ਬੁੱਝੇ, ਮੇਰੀ ਤ੍ਰਿਸ਼ਨਾ ਜੋ ਬੁੱਝ ਜਾਏ, ਮਨ ਤ੍ਰਿਪਤਾਵੋ ਅਤੇ ਮੇਰੇ ਮਨ ਨੂੰ ਤ੍ਰਿਪਤੀ ਆ ਜਾਏ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੁਖੀ ਰਹਿਣਾ ਚਾਹੁੰਦੇ। ਡੀਪ ਡਾਊਨ ਜੋ ਸਾਡੀ ਖਾਹਿਸ਼ ਹੈ, ਜਿਸ ਦੇ ਲਈ ਅਸੀਂ ਜ਼ਿੰਦਗੀ ਦੇ ਵਿੱਚ ਇਤਨੀ ਸਾਰੀ ਐਫਰਟ ਕਰਦੇ ਹਾਂ, ਉਹ ਇਸ ਗੱਲ ਕਰਕੇ ਹੈ ਕਿ ਸਾਰੀ ਜ਼ਿੰਦਗੀ ਸਾਨੂੰ ਕੋਈ ਦੁੱਖ ਨਾ ਆਏ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਬੈਰੀਅਰ ਨਾ ਆਏ, ਕੋਈ ਰੁਕਾਵਟ ਨਾ ਆਏ, ਕਿਸੇ ਕਿਸਮ ਦਾ ਕੋਈ ਵਿਘਨ ਨਾ ਆਏ।

0: ਅਤੇ ਸੁਖੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਹਾਂ ਅਤੇ ਹਰੇਕ ਇਨਸਾਨ ਇਹੀਓ ਚਾਹੁੰਦਾ ਹੈ। ਹਜ਼ੂਰ ਕਹਿੰਦੇ ਹਨ,
1: ਸੁਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਈ।
0: ਲੇਕਿਨ ਹੈਰਾਨੀ ਦੀ ਗੱਲ ਇਹ ਹੈ, ਜਿਤਨਾ ਅਸੀਂ ਜ਼ਿੰਦਗੀ ਚ ਜ਼ਿਆਦਾ ਸੁਖ ਚਾਹੁੰਦੇ ਹਾਂ, ਜਿਤਨਾ ਅਸੀਂ ਸੁਖੀ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਆਊਟਕਮ ਜੋ ਹੈ ਉਹ ਕੁਛ ਹੋਰ ਹੈ। ਜ਼ਿੰਦਗੀ ਚ ਉਤਨਾ ਹੀ ਵਧੇਰੇ ਦੁੱਖ ਆਈ ਜਾਂਦਾ, ਉਤਨੀ ਜ਼ਿਆਦਾ ਪੇਨ ਅਤੇ ਪੀੜਾ ਸਾਡੀ ਜ਼ਿੰਦਗੀ ਦੇ ਵਿੱਚ

ਸਾਹਿਬ ਕਹਿੰਦੇ ਹਨ ਚਿੰਤ ਖਟੋਲਾ, ਚਿੰਤਾ ਸਾਡੀ ਮੰਜੀ ਹੈ, ਖਟੋਲਾ ਕਹਿੰਦੇ ਹਨ ਮੰਜੀ। ਚਿੰਤਾ ਦੀ ਮੰਜੀ ਉੱਤੇ ਅਸੀਂ ਸਭ ਬੈਠੇ ਹਾਂ, ਚਿੰਤਤ ਹੀ ਦਿਸੈ ਸਭ ਕੋਏ, ਅੰਤਰ ਚਿੰਤਾ ਨੈਣੀ ਸੁਖੀ, ਨੈਣ ਸਾਡੇ ਸੁੱਕੇ ਪਏ ਹਨ, ਅੱਖਾਂ ਸਾਡੀਆਂ ਕੁਛ ਲੈ ਕਰ ਰਹੀਆਂ ਹਨ, ਅੱਖਾਂ ਦੇ ਵਿੱਚ ਜੋ ਸੈਂਸ ਆਫ ਫੁਲਫਿਲਮੈਂਟ ਨਹੀਂ ਹੈ, ਅੱਖਾਂ ਦੇ ਵਿੱਚ ਕੋਈ ਲਾਈਫ ਦਾ ਜੂਸ ਨਹੀਂ ਹੈ, ਡਰਾਈ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ, ਅੰਦਰ ਹੰਗਰੀ ਹਨ ਥੋੜਾ ਹੈ। ਕਹਿੰਦੇ ਹਨ ਫਰੀਦਾ ਚਿੰਤ ਖਟੋਲਾ, ਜਿਸ ਮੰਜੀ ਉੱਤੇ ਅਸੀਂ ਬੈਠੇ ਹਾਂ ਉਹ ਚਿੰਤਾ ਦੀ ਮੰਜੀ ਹੈ, ਵਾਣ ਦੁੱਖ, ਅਤੇ ਜਿਸ ਵਾਣ ਦੇ ਨਾਲ ਉਹ ਮੰਜੀ ਬੁਣੀ ਗਈ ਹੈ ਉਹ ਹੈ ਦੁੱਖ। ਚਿੰਤਾ ਦੀ ਮੰਜੀ ਵਾਣ ਦੁੱਖ ਦੇ ਵਾਣ ਦੇ ਨਾਲ ਬੁਣੀ ਹੈ, ਬਿਰਹ ਹੈ ਰੱਬ ਦਾ ਜੋ ਬਿਰਹ ਹੈ ਵਿਛੋੜਾ ਹੈ ਉਹ ਹੈ ਵਿਛਾਵਣ ਲੇਫ, ਉਹ ਹੈ ਉਸ ਦਾ ਬਿਸਤਰਾ, ਅਤੇ ਉਸ ਦੇ ਉੱਤੇ ਓਡਣ ਵਾਲੀ ਜੋ ਕੁਲਟ ਹੈ, ਓਡਣਾ ਜੋ ਹੈ। ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ, ਇਸ ਕਿਸਮ ਦਾ ਜੀਵਨ ਹੈ। ਕਹਿੰਦੇ ਹਨ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇ, ਆਹ ਸਾਡੀ ਜ਼ਿੰਦਗੀ ਦੀ ਜੋ ਤਸਵੀਰ ਹੈ, ਇਹ ਸਾਡੀ ਜ਼ਿੰਦਗੀ ਦੀ ਪਿਕਚਰ ਹੈ। ਤੇ ਅੱਜ ਦੀ ਜ਼ਿੰਦਗੀ ਦੇ ਵਿੱਚੋਂ ਅਸੀਂ ਸਭ ਜੋ ਇਨਰ ਪੀਸ ਹੈ, ਜੋ ਇਨਰ ਕੰਫਰਟ ਹੈ, ਜੋ ਰੀਅਲ ਕੰਫਰਟ ਹੈ, ਉਸ ਦੀ ਅਸੀਂ

0: ਜਿਨ੍ਹਾਂ ਨੇ ਬਹੁਤ ਸਾਰੀਆਂ ਇੰਜੀਨੀਅਸ ਰਾਈਟਿੰਗ ਲਿਖੀਆਂ ਆਪਣੇ ਕਲਮਾਂ ਦੇ ਨਾਲ ਕਾਗਜ਼ਾਂ ਦੇ ਉੱਤੇ, ਕਹਿੰਦੇ ਮੈਂ ਦੇਖਿਆ ਉਹ ਵੀ ਅੰਦਰੋਂ ਅਸ਼ਾਂਤ ਹਨ। ਮਹਿਰ ਮਲੂਕ ਹੋਏ ਦੇਖਿਆ ਖਾਨ, ਬਾਦਸ਼ਾਹ ਮਲੂਕ ਅਤੇ ਦੇਖੇ ਹਨ ਜਿਹੜੇ ਲੋਕ ਖਾਨ ਬਣੇ ਹਨ, ਅਜਿਹੇ ਜੋ ਲੋਕ ਹਨ ਕਹਿੰਦੇ ਹਨ ਮੈਂ ਉਹਨਾਂ ਨੂੰ ਵੀ ਦੇਖਿਆ ਹੈ। ਤਾਂ ਤੇ ਨਾ ਹੀ ਮਨ ਤ੍ਰਿਪਤਾਨ
1: ਅਸਵਾਰੀ ਚੋਹਾ ਚੰਦਨ ਸੇਜ ਸੁੰਦਰ ਨਾਰੀ, ਇਹ ਤਮਾਮ ਐਸ਼ੋ ਇਸ਼ਰਤ ਦਾ ਸਮਾਨ ਜੋ ਭੋਗਦੇ ਹਨ, ਕਹਿੰਦੇ ਹਨ ਨਟ ਨਾਟਕ ਅਖਾਰੇ ਗਿਆ, ਜਿਹੜੇ ਦਿਨ ਰਾਤ ਪਾਰਟੀ ਦੇ ਵਿੱਚ ਹੀ ਰਹਿੰਦੇ ਹਨ, ਜਿਹੜੇ ਦਿਨ ਰਾਤ ਸੈਲੀਬ੍ਰੇਸ਼ਨ ਦੇ ਵਿੱਚ ਹੀ ਰਹਿੰਦੇ ਹਨ, ਜਿਹੜੇ ਦਿਨ ਰਾਤ ਐਂਟਰਟੇਨਮੈਂਟ ਹੀ ਕਰਦੇ ਰਹਿੰਦੇ ਹਨ, ਕਹਿੰਦੇ ਹਨ ਉਹਨਾਂ ਅਖਾੜਿਆਂ ਦੇ ਵਿੱਚ ਵੀ ਮੈਂ ਦੁਨੀਆ ਬੈਠੀ ਦੇਖੀ ਹੈ, ਤਾਂ ਮੈਂ ਮਨ ਸੰਤੋਖ ਨਾ ਪਾਇਆ, ਉੱਥੇ ਵੀ ਕਿਸੇ ਨੂੰ ਸੰਤੋਖ ਨਹੀਂ ਮਿਲਦਾ। ਅੱਗੇ ਕਹਿੰਦੇ ਤਖਤ ਸਭਾ ਮੰਦਨ ਡੋਲੀ ਚ, ਬਾਦਸ਼ਾਹ ਦੇਖੇ ਹਨ ਜੋ ਬੜੇ ਬੜੇ ਤਖਤਾਂ ਉੱਤੇ ਬਹੁਤ ਖੂਬਸੂਰਤ ਜੋ ਦੁਲੀਚਿਆਂ ਉੱਤੇ ਬਿਰਾਜਮਾਨ ਹੁੰਦੇ ਹਨ, ਬਹੁਤ ਖੂਬਸੂਰਤ ਸਭਾਵਾਂ ਦੇ ਵਿੱਚ ਮੰਡਲਾਂ ਦੇ ਵਿੱਚ ਜੋ ਬੈਠਦੇ ਹਨ, ਸੁੰਦਰ ਮੇਵੇ ਸਗਲ ਮੇਵੇ ਖਾਣ ਨੂੰ ਅਨੇਕਾਂ ਕਿਸਮ ਦੇ ਜੋ ਪਦਾਰਥ ਜਿਨ੍ਹਾਂ ਦੇ ਪਾਸ ਮੇਵੇ ਆਦਿ ਹਨ, ਸੁੰਦਰ ਬਾਗੀਚੇ ਜਿਨ੍ਹਾਂ ਦੇ ਜੋ ਬਾਗੀਚੇ ਦੁਨੀਆਂ ਦੇਖਣ ਨੂੰ ਤਰਸਦੀ ਹੈ। ਹਜ਼ੂਰ ਕਹਿੰਦੇ ਹਨ ਅਖੇੜ ਬਿਰਤ ਰਾਜਨ ਕੀ ਲੀਲਾ, ਰਾਜਿਆਂ ਮਹਾਰਾਜਿਆਂ ਦੇ ਜਿਨ੍ਹਾਂ ਦੇ ਪਾਸ ਸ਼ੌਕ ਹਨ, ਹੌਬੀਜ਼ ਹਨ, ਸ਼ਿਕਾਰ ਕਰਨਾ ਜਿਨ੍ਹਾਂ ਦਾ ਸ਼ੌਕ ਹੈ, ਅਜਿਹੀਆਂ ਖੇਡਾਂ ਦੇ ਵਿੱਚ ਹਮੇਸ਼ਾ ਗਲਤਾਨ ਰਹਿਣ ਵਾਲੇ ਲੋਕ ਵੀ ਕਹਿੰਦੇ ਹਨ ਮਨ ਨਾ ਸੁਹੇਲਾ, ਕਹਿੰਦੇ ਹਨ ਮਨ ਨਾ ਸੁਹੇਲਾ ਪਰਪੰਚ ਹੀਲਾ, ਉਹਨਾਂ ਦੇ ਮਨ ਵੀ ਜੋ ਸੁਹੇਲੇ ਨਹੀਂ ਹਨ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਗੁਰੂ ਸਾਹਿਬ ਆਪਣਾ ਜੋ ਤਜਰਬਾ ਦੱਸਦੇ ਹਨ ਅਤੇ ਉਪਦੇਸ਼ ਦਿੰਦੇ ਹਨ, ਕਹਿੰਦੇ ਹਨ

ਇੱਦਾਂ ਕਰੋ, ਅੱਖੀ ਕੁਦਰਤ ਅੱਖਾਂ ਦੇ ਨਾਲ ਕੁਦਰਤ ਦੇ ਦੀਦਾਰ ਕਰੋ, ਕੰਨੀ ਬਾਣੀ ਕੰਨਾਂ ਦੇ ਨਾਲ ਉਸ ਦੇ ਵਿਸਮਾਦ ਨਾਦ ਨੂੰ ਸਰਵਣ ਕਰੋ, ਮੁੱਖ ਆਖਣ ਸਚਨਾਮ ਤੇ ਜ਼ਬਾਨ ਤੋਂ ਫਿਰ ਉਸਦੀ ਪ੍ਰਸ਼ੰਸਾ ਕਰੋ। ਸੋ ਸਾਰੇ ਸਾਰੇ ਸ਼ਬਦ ਦੀ ਜੋ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ, ਗੁਰੂ ਸਾਹਿਬ ਨੇ ਕਿਹਾ ਹੈ ਅਨੇਕਾਂ ਕਿਸਮ ਦੇ ਨਾਲ ਇਨਸਾਨ ਆਪਣੇ ਆਪ ਨੂੰ ਸੁਖੀ ਹੋਣ ਦੀ ਜੋ ਕੋਸ਼ਿਸ਼ ਕਰਦੇ ਹਨ, ਲੇਕਿਨ ਸਾਰੇ ਸ਼ਬਦ ਦੀ ਜੋ ਵਿਚਾਰ ਇੱਥੇ ਟਿਕੀ ਰਹੀ ਹੈ ਕਿ ਕਿਸੇ ਤਰ੍ਹਾਂ ਵੀ ਮਨ ਸੁਹੇਲਾ ਨਹੀਂ ਹੁੰਦਾ। ਗੁਰੂ ਸਾਹਿਬ ਫਿਰ ਅਗਾਂਹ ਚੱਲ ਕੇ ਹੁਣ ਦੱਸਦੇ ਹਨ, ਆਓ ਅਗਲੀ ਪੰਕਤੀ ਵੱਲ ਨੂੰ ਵਧੀਏ ਕਿ ਸੁਹੇਲਾ ਸੁਖੀ ਕਿਸ ਤਰ੍ਹਾਂ ਹੁੰਦਾ ਹੈ। ਉਹ ਕਹਿੰਦੇ ਹਨ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਦੇ ਹਾਂ ਕਿ ਸਾਡੇ ਪਾਸ ਧਨ ਆਏ ਤੇ ਅਸੀਂ ਸੁਹੇਲੇ ਹੋ ਜਾਵਾਂਗੇ, ਸੁਖੀ ਹੋ ਜਾਵਾਂਗੇ, ਲੇਕਿਨ ਤਜਰਬਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਡਾ ਇਹ ਧਨ ਪਦਾਰਥ ਤੇ ਬਹੁਤ ਜ਼ਿਆਦਾ ਗਿਣਤੀ ਚ ਇਕੱਠਾ ਕਰ ਸਕਦਾ ਹੈ, ਲੇਕਿਨ ਸੁਖ ਨਹੀਂ ਇਕੱਠਾ ਕਰਦਾ। ਫਿਰ ਉਹ ਕਿਹੜਾ ਧਨ ਸਾਨੂੰ ਚਾਹੀਦਾ ਜਿਸ ਦੇ

ਕਹਿੰਦੇ ਹਨ ਸੁਹੇਲਾ ਸਿਰਫ ਉਹ ਹੈ ਜਿਸ ਦੇ ਪਾਸ ਹਰੀ ਦਾ ਧਨ ਹੈ, ਜਿਸ ਦੇ ਪਾਸ ਆਤਮਾ ਦਾ ਧਨ ਹੈ, ਜਿਸ ਦੇ ਪਾਸ ਸੋਲ ਵੀ ਹੈ। ਵੀ ਹੈਵ ਐਵਰੀਥਿੰਗ ਬਟ ਵੀ ਡੂ ਨਾਟ ਹੈਵ ਸੋਲ। ਅਸੀਂ ਸੋਲ ਮਿਸ ਕਰ ਰਹੇ ਹਾਂ, ਸੋਲ ਦੇ ਨਾਲੋਂ ਟੁੱਟੇ ਹਾਂ, ਸੋਲ ਨੂੰ ਅਸੀਂ ਭੁੱਲੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਜਿਸ ਦੇ ਪਾਸ ਆਤਮਾ ਦਾ ਧਨ ਹੈ ਉਹੀ ਉਹ ਸੁਹੇਲ ਹੈ। ਅਤੇ ਹੁਣ ਤੁਹਾਡੇ ਸਾਹਮਣੇ ਇੱਕ ਮੈਂ ਬਹੁਤ ਕਮਾਲ ਦਾ ਪ੍ਰਮਾਣ ਰੱਖਣ ਲੱਗਾ ਹਾਂ, ਜਿਸ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਹਨ ਸਾਰਾ ਸੰਸਾਰ ਹੀ ਗਰੀਬ ਹੈ, ਕਿਉਂਕਿ ਸੰਸਾਰ ਦੇ ਪਾਸ ਆਤਮਾ ਨਹੀਂ ਹੈ, ਸੰਸਾਰ ਦੇ ਪਾਸ ਵਾਹਿਗੁਰੂ ਦਾ ਧਨ ਨਹੀਂ ਹੈ। ਤੇ ਗੁਰੂ ਮਹਾਰਾਜ ਦੀ ਜੋ ਆਬਜ਼ਰਵੇਸ਼ਨ ਹੈ ਉਸ ਦੇ ਹਿਸਾਬ ਦੇ ਨਾਲ ਦੁਨੀਆਂ ਦੇ ਵਿੱਚ ਚਾਹੇ ਅਸੀਂ ਕਿਤਨੀ ਵੀ ਪ੍ਰੋਸਪੈਰਿਟੀ ਕਿਉਂ ਨਹੀਂ ਦੇਖੀਏ, ਲੇਕਿਨ ਮਹਾਰਾਜ ਦੀ ਨਿਗਾਹ ਦੇ ਵਿੱਚ ਉਸ ਰੱਬੀ ਧਨ ਤੋਂ ਬਿਨਾਂ ਗਰੀਬੀ ਹੀ ਗਰੀਬੀ ਛਾਈ ਪਈ ਹੈ। ਆਓ ਉਸ ਪ੍ਰਮਾਣ ਨੂੰ ਸੁਣੋ। ਹਜ਼ੂਰ ਕਹਿੰਦੇ ਹਨ

ਜੀਓ ਕਹਿੰਦੇ ਉਹਨਾਂ ਨੂੰ ਹਮੇਸ਼ਾ ਦੁਖੀ ਰਹਿੰਦਾ ਉਹ ਕੁਛ ਵੀ ਕਰ ਲੈਣ ਉਹ ਕੁਛ ਵੀ ਕਮਾ ਲੈਣ ਉਹ ਕੁਛ ਵੀ ਬਣ ਜਾਣ ਉਹ ਕਿਤੇ ਵੀ ਪਹੁੰਚ ਜਾਣ ਹਜ਼ੂਰ ਕਹਿੰਦੇ ਹਨ ਉਸ ਦਾ ਸੁੱਖ ਦੇ ਨਾਲ ਕੋਈ ਸੰਬੰਧ ਨਹੀਂ ਹੈ ਸੁੱਖ ਨਹੀਂ ਆ ਸਕਦਾ ਹਜ਼ੂਰ ਕਹਿੰਦੇ ਹਨ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲਲਾਏ ਅਨਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵੇ ਨਾ ਸੁਖ ਵਸੇ ਮਨ ਆਏ ਸਦਾ ਚਿੰਤ ਚਿਤਵਦਾ ਰਹੇ ਸਹਿਸਾ ਕਦੇ ਨਾ ਜਾਏ ਨਾਨਕ ਬਿਨ ਸਤਗੁਰ ਮਤ ਪਵੀ ਕਹਿੰਦੇ ਹਨ ਸਤਗੁਰੂ ਤੋਂ ਬਿਨਾ ਗੁਰੂ ਦੀ ਵਿਚਾਰ ਤੋਂ ਬਿਨਾ ਕਹਿੰਦੇ ਹਨ ਇਨਸਾਨ ਦੀ ਜੋ ਮਤ ਹੈ ਉਹ ਪੁੱਠੀ ਰਹਿੰਦੀ ਹੈ ਪਵੀ ਰਹਿੰਦੀ ਹੈ ਨਾਨਕ ਬਿਨ ਸਤਗੁਰ ਮਤ ਪਵੀ ਸਤਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ ਤਾਂ ਫਿਰ ਕਿਸ ਤਰ੍ਹਾਂ ਸੁੱਖ ਮਿਲਦਾ ਹੈ

ਤੀ ਸੋ ਸੁਖ ਮੋਕੋ ਸੰਤ ਬਤਾਵੋ। ਐ ਸੰਤੋ ਉਹ ਢੰਗ ਕੋਈ ਦੱਸੋ, ਉਹ ਕੋਈ ਰਸਤਾ ਦੱਸੋ ਜਿਸ ਦੇ ਨਾਲ ਮੈਨੂੰ ਸੱਚੀ ਜੋ ਸੱਚਾ ਸੁਖ ਹੈ, ਆਤਮਾ ਦਾ ਸੁਖ ਹੈ, ਉਹ ਮਿਲ ਜਾਏ ਤੇ ਅੰਦਰਲੀ ਮੇਰੀ ਤ੍ਰਿਸ਼ਨਾ ਦੀ ਜੋ ਅੱਗ ਹੈ ਉਹ ਬੁਝ ਜਾਏ ਤੇ ਮੇਰੇ ਮਨ ਨੂੰ ਸੰਤੋਖ ਆ ਜਾਏ। ਇਸ ਦਾ ਭਾਵ ਕਿ ਅੰਦਰ ਸੰਤੋਖ ਨਹੀਂ ਹੈ। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਖ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇ, ਇਹ ਸਾਡੀ ਹਾਲਤ ਹੈ। ਚਿੰਤਤ ਹੀ ਦਿਸੇ ਸਭ ਕੋਈ, ਇਸ ਤਰ੍ਹਾਂ ਦਾ ਸਾਡਾ ਮਨੁੱਖੀ ਸਮਾਜ ਦਾ ਜੀਵਨ ਹੈ। ਤੋ ਮਨੁੱਖੀ ਸਮਾਜ ਸੁਖ ਲੱਭਦਾ ਹੈ। ਹਜ਼ੂਰ ਕਹਿੰਦੇ ਹਨ ਉਹ ਕੋਈ ਰਸਤਾ ਦੱਸੋ ਜਿਸ ਤੋਂ ਸਾਨੂੰ ਸੁਖ ਮਿਲੇ। ਆਓ ਇਸ ਦੇ ਜਵਾਬ ਦੇ ਵਿੱਚ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਵੀ

ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਰਿਸ਼ਟ ਪੁਸ਼ਟ ਹਾਂ, ਤੰਦਰੁਸਤ ਹਾਂ ਤੇ ਗੁਰਬਾਣੀ ਗਾਉਣ ਤੁਸੀਂ ਕਿਉਂ ਗੁਰੇਜ਼ ਕਰਦੇ ਹਾਂ? ਇਹਨਾਂ ਨੂੰ ਜਦੋਂ ਖੁਦ ਵੀ ਗਾਵਾਂਗੇ ਤੇ ਮਨ ਉੱਤੇ ਅਸਰ ਹੋਏਗਾ। ਕੀਰਤਨ ਇੱਕ ਮੈਡੀਟੇਟਿਵਲੀ ਕਰਨਾ ਚਾਹੀਦਾ ਹੈ। ਵੀ ਮਸਟ ਇਨਵੋਲਵ ਅਵਰ ਸੈਲਫ ਡੀਪਲੀ ਇਨ ਕੀਰਤਨ। ਆਓ ਰਲ ਕੇ ਗਾਈਏ ਤਾਂ ਕਿ ਇਹ ਮੈਸੇਜ ਸਾਡੇ ਅੰਦਰ ਜਾਏ, ਸਾਡੀ ਜ਼ਿੰਦਗੀ ਦਾ ਇਹ

ਇੱਕ ਹੋਰ ਬਖਸ਼ਿਸ਼ ਕਰੋ, ਸਾਰੇ ਜਿਨ੍ਹਾਂ ਨੇ ਚੌਂਕੜੀਆਂ ਨਹੀਂ ਲਗਾਈਆਂ ਚੌਂਕੜੀਆਂ ਲਗਾਓ, ਆਪਣੀ ਸਪਾਈਨ ਨੂੰ ਸਟ੍ਰੇਟ ਕਰਕੇ ਸਿੱਧੇ ਹੋ ਕੇ ਬੈਠਣ ਦੀ ਕੋਸ਼ਿਸ਼ ਕਰੋ ਅਤੇ ਇੱਧਰ ਉੱਧਰ ਨਾ ਦੇਖੋ, ਅੱਖਾਂ ਬੰਦ ਕਰਕੇ ਭਗਤੀ ਭਾਵ ਦੇ ਨਾਲ, ਇਬਾਦਤ ਵਾਲੇ ਮਨ ਦੇ ਨਾਲ ਇਸ ਤਰ੍ਹਾਂ ਮਹਿਸੂਸ ਕਰੋ ਕਿ ਜਿਸ ਤਰ੍ਹਾਂ ਬਾਕੀ ਦੇ ਚੰਦ ਇੱਕ ਮਿੰਟ ਅਸੀਂ ਮੈਡੀਟੇਸ਼ਨ ਕਰਨੀ ਹੈ, ਗਾ ਕੇ ਮੈਡੀਟੇਸ਼ਨ ਕਰਨੀ ਹੈ, ਅੱਖਾਂ ਬੰਦ ਕਰਕੇ ਆਪਣੇ ਅੰਤਰ ਧਿਆਨ ਆਪਣੀ ਸੁਰਤ ਨੂੰ ਜਾ ਕੇ ਔਰ ਰਲ ਕੇ ਗਾਈਏ।

ਇਸਦਾ ਥੋੜਾ ਜਿਹਾ ਅਰਥ ਸਮਝ ਲਈ। ਫਰੀਦ ਸਾਹਿਬ ਨੇ ਸ਼ਲੋਕ ਉਚਾਰਿਆ ਰੱਬ ਦੀ ਤਰਫ ਤੋਂ, ਇਹ ਰੱਬ ਵੱਲੋਂ ਸ਼ਲੋਕ ਉਚਾਰਿਆ ਕਿ ਰੱਬ ਕਹਿ ਰਿਹਾ ਹੈ ਕਿ ਇਨਸਾਨ ਆਪ ਸਵਾਰ ਹੈ, ਅਗਰ ਤੂੰ ਆਪਣੇ ਆਪ ਨੂੰ ਸਵਾਰ ਲਵੇਂ, ਮੈਂ ਮਿਲੇ ਫਿਰ ਤੈਨੂੰ ਮੈਂ ਮਿਲ ਸਕਦਾ, ਮੈਂ ਮਿਲਿਆ ਸੁਖ ਹੋਏ ਅਤੇ ਮੇਰੇ ਮਿਲਣ ਨਾਲ ਹੀ ਤੈਨੂੰ ਸੁਖ ਹੋ ਸਕਦਾ। ਯਾਨੀ ਫਰੀਦ ਸਾਹਿਬ ਨੇ ਤਤ ਇਹ ਕਿਹਾ ਹੈ ਇਸ ਦੇ ਵਿੱਚ ਕਿ ਇਨਸਾਨ ਅਗਰ ਤੂੰ ਆਪੇ ਨੂੰ ਸਵਾਰੇ, ਆਪੇ ਨੂੰ ਸਮਝੇ ਤੇ ਆਪੇ ਨੂੰ ਵਾਹਿਗੁਰੂ ਦੇ ਨਾਲ ਜੋੜੇ ਤੇ ਤੈਨੂੰ ਵਾਹਿਗੁਰੂ ਮਿਲ ਸਕਦਾ ਹੈ, ਤੇ ਵਾਹਿਗੁਰੂ ਨੂੰ ਮਿਲਣ ਨਾਲ ਹੀ

ਕਹਿੰਦੇ ਵਾਹਿਗੁਰੂ ਕਹਿੰਦਾ ਇਨਸਾਨ ਅਗਰ ਤੂੰ ਮੇਰਾ ਬਣ ਜਾਏ ਤੇ ਸਾਰਾ ਜਗਤ ਤੇਰਾ ਬਣ ਜਾਂਦਾ, ਅਗਰ ਤੂੰ ਮੇਰਾ ਨਾ ਬਣੇ ਤੇ ਭਾਵੇਂ ਸਾਰੇ ਸੰਸਾਰ ਨੂੰ ਆਪਣਾ ਦੋਸਤ ਬਣਾ, ਆਪਣਾ ਮਿੱਤਰ ਬਣਾ, ਕੋਈ ਵੀ ਮਿੱਤਰ ਨਹੀਂ ਬਣਦਾ ਉਹ ਕਹਿੰਦੇ ਹਨ।

ਕਹਿੰਦੇ ਹਨ ਉਸ ਇੱਕ ਰੱਬ ਰੂਪ ਰੱਬ ਮਿੱਤਰ ਨੂੰ ਮਿਲਣ ਤੋਂ ਬਿਨਾਂ ਕਹਿੰਦੇ ਹਨ ਮੇਰਾ ਅੰਦਰ ਇਸ ਤਰ੍ਹਾਂ ਧੁਖਦਾ ਰਹਿੰਦਾ ਹੈ ਜਿਸ ਤਰ੍ਹਾਂ ਗੋਬਰ ਦੀ ਅੱਗ ਧੁਖਦੀ ਰਹਿੰਦੀ ਹੈ। ਇਸੇ ਖਿਆਲ ਦੀ ਪੁਸ਼ਟੀ ਪ੍ਰੋੜਤਾ ਕਰਦੇ ਹਨ ਕਬੀਰ ਸਾਹਿਬ ਵੀ ਕਹਿੰਦੇ ਹਨ

ਹਰ ਗਾਇਆ ਬੋਹਰ ਹੈ ਫਿਤ। ਕਹਿੰਦੇ ਹਨ ਵਾਹਿਗੁਰੂ ਜਿਹੜਾ ਤੁਹਾਡਾ ਆਤਮਕ ਤਨ ਗੁਆ ਚੁੱਕਾ ਹੈ, ਫਿਤ ਕਹਿੰਦੇ ਹਨ ਤਨ ਨੂੰ, ਜਿਹੜਾ ਆਤਮਕ ਤਨ ਆਤਮਕ ਸੁਖ ਤੁਸੀਂ ਗੁਆ ਚੁੱਕੇ ਹੋ, ਖੋ ਚੁੱਕੇ ਹੋ, ਹਰ ਗਾਇਆ ਬੋਹਰ ਹੈ ਬਿਤ, ਉਹ ਵਾਹਿਗੁਰੂ ਤੁਹਾਡਾ ਆਤਮਕ ਸੁਖ ਤੁਹਾਨੂੰ ਵਾਪਸ ਲੁਟਾ ਦੇਗਾ। ਅਗਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਤੋ ਸੁਖ ਦਾ ਇਹ ਢੰਗ ਦੱਸਿਆ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰ ਰਾਏ, ਤੋ ਆਓ ਉਹ ਸਵਾਲ ਨੂੰ ਫਿਰ ਦੁਹਰਾਈਏ, ਉਪਰੰਤ ਸਮਾਪਤੀ ਹੈ।

0: ਭਾਈ ਮੰਗਲਾਲ ਜੀ ਦੇ ਲਾਲ ਦੀ ਕਦਰ ਜਵਰੀ ਨੂੰ ਹੈ, ਇਸੇ ਤਰ੍ਹਾਂ ਇਹ ਸਤਸੰਗ ਰੂਪੀ ਲਾਲ ਤੇ ਅੰਮ੍ਰਿਤ ਕੀਰਤਨ ਦੀ ਜਿਹੜੀ ਕਦਰ ਹੈ ਉਹ ਕਿਸੇ ਪਿਆਰ ਵਾਲੀ ਗੁਰਮੁਖ ਦੁਨਿਆਵੀ ਗੰਦੇ ਗੀਤ ਸੁਣਨ ਵਾਲਾ ਭੈੜੀਆਂ ਥਾਵਾਂ ਤੇ ਜਾਣ ਵਾਲਾ ਇਸ ਵਸਤੂ ਨੂੰ ਕਿਆ ਸਮਝ, ਇਹ ਤਾਂ ਪਿਆਰੀ ਸਾਧਸੰਗ ਉਹੀ ਜਿਹਨਾਂ ਦੇ ਅੰਦਰ ਗੁਰੂ ਦਾ ਪਿਆਰ, ਜੋ ਪਿਆਰ ਦੀ ਬਖਸ਼ਿਸ਼ ਗੁਰੂ ਨੇ ਤੁਹਾਡੇ ਉੱਤੇ ਕੀਤੀ, ਗੁਰੂ ਨਾਲ ਜੁੜ ਕੇ ਤੇ ਆਪ ਅੰਮ੍ਰਿਤ ਕੀਰਤਨ ਦਾ ਰਸਤਾ। ਸਾਲਸਰਾਏ ਨੇ ਕਿਹਾ ਜੀ ਅਲੈ ਦੱਸੋ ਖਾ ਤੁਹਾਨੂੰ ਇਹ ਦਾਤ ਕਿੱਥੋਂ ਮਿਲੀ। ਮਰਦਾਨੇ ਨੇ ਕਿਹਾ ਇਹ ਦਾਤ ਮੇਰੇ ਮਾਲਕ ਦੀ ਦੇਣ। ਤੁਹਾਡਾ ਮਾਲਕ ਕੌਣ ਹੈ? ਮਰਦਾਨੇ ਨੇ ਕਿਹਾ ਜੋ ਦੁਨੀਆਂ ਦਾ ਮਾਲਕ, ਦੁਨੀਆ ਉਸ ਦਾਤੇ ਦਾ ਨਾਮ ਕੀ ਹੈ? ਮਰਦਾਨੇ ਨੇ ਕਿਹਾ ਸਾਰੀ ਸਿੱਧੀ ਨੂੰ ਤਾਰਨ ਵਾਲਾ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਲਾ ਮੇਰਾ ਦਾਤਾ ਧੰਨ ਗੁਰੂ ਨਾਨਕ ਪਾਤਸ਼ਾਹ। ਤੁਸੀਂ ਵੀ ਆਖੋ
1: ਧੰਨ ਗੁਰੂ ਨਾਨਕ
0: ਪਾਤਸ਼ਾਹ, ਕੋਈ ਰੱਖਣਾ ਖਾਲੀ ਨਾ, ਪਿਆਰ ਨਾਲ ਸਾਰੇ ਜਪੋ ਧੰਨ ਗੁਰੂ ਨਾਨਕ। ਗੁਰੂ ਨਾਨਕ ਦਾ ਨਾਮ ਸੁਣਿਆ ਮਨ ਹੋਰ ਸਾਲਸਰਾਏ ਲਾਲ ਮਰਦਾਨਾ ਲਾਲ ਤੇ 100 ਰੁਪਏ ਦੀ ਥੈਲੀ ਲੈ ਕੇ ਪਹੁੰਚ ਗਿਆ। ਕਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੋਤਾਂ ਜਗਾ ਰਹੇ? ਸਾਹਿਬਾਂ ਦੇ ਅੱਗੇ ਜਾ ਕੇ ਰੱਖ ਤੇ ਮੱਥਾ ਟੇਕ ਕੇ ਮਰਦਾਨਾ ਕਹਿਣ ਲੱਗਾ ਮਹਾਰਾਜ ਆ ਲਓ ਆਪਣਾ ਤਿਲਸਮ, ਕੋਈ ਤਾਂ ਤੁਹਾਡੇ ਲਾਲ ਦਾ ਮੁੱਲ ਇੱਕ ਮੂਲੀ ਪਿਆ ਪਾਉਂਦਾ, ਕੋਈ ਪਾ ਮਠਿਆਈ ਤੇ ਕੋਈ 100 ਰੁਪਇਆ ਦਰਸ਼ਨ ਭੇਟ। ਹਜ਼ੂਰ ਮੁਸਕਰਾ ਕਹਿਣ ਲੱਗੇ ਮਰਦਾਨੀਆਂ ਕੋਈ ਸਮਝ ਆਈ ਨਹੀਂ ਪਾਤਸ਼ਾਹ। ਮਰਦਾਨੇ ਨੇ ਹੱਥ ਐ ਮੇਰੇ ਸਾਈ ਦੁਨੀਆਂ ਨੂੰ ਸੋਝੀ ਪਾਉਣ ਵਾਲੇ ਹਾਂ, ਅੱਜ ਮੈਂ ਗਰੀਬ ਨੂੰ ਵੀ ਸੋਝੀ, ਮੈਂ ਡੂਬ ਨੂੰ ਵੀ ਸੋਝੀ। ਅਜੂਰ ਕਹਿਣ ਲੱਗੀ ਮਰਦਾਨੀਆਂ ਕੀ ਹੈ? ਮਹਾਰਾਜ ਆਪ ਕਿਰਪਾ ਕਰੋ ਤੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ। ਕਹਿਣ ਲੱਗੀ ਮਰਦਾਨੀਆਂ ਇਹ ਕੀਰਤਨ ਦਾ ਹੀਰਾ ਆਖੋ ਸ਼੍ਰੀ ਇਹ ਕੀਰਤਨ ਦਾ ਹੀਰਾ ਇਸ ਦਾ ਅਰੈਣ ਦੀ ਤਰ੍ਹਾਂ ਮੁੱਲ ਪਾਉਂਦੇ, ਹਲਵਾਈ ਦੀ ਤਰ੍ਹਾਂ ਮੁੱਲ ਪਾਉਂਦੇ। ਮਰਦਾਨੀਆਂ ਜੀ ਨੇ ਕੀਰਤਨ ਦਾ ਮੁੱਲ ਪਾ ਦਿੱਤਾ ਹੈ, ਉਹਨੇ ਕੀਰਤਨ ਨੂੰ ਸਮਝਿਆ। ਜਿਹੜੇ ਪਿਆਰ ਵਾਲੇ ਹਨ ਸਾਲਸਰਾਏ ਵਰਗੇ, ਉਹ ਫਿਰ ਕੀਰਤਨ ਦੀ ਭੇਟ ਕਰਦੇ, ਭੇਟ ਪ੍ਰਵਾਨ ਚਾਹੇ ਲੱਕ ਕਰੇ ਚਾਹੇ ਤੱਕ। ਜਿਹੜਾ ਮੁੜ ਪਾਉਂਦਾ ਹੈ ਜਾਂ ਮੁੜ ਪਵਾਉਂਦਾ ਹੈ ਉਹ ਭੁੱਲ ਪਿਆ। ਪ੍ਰਧਾਨੀ ਮੇਰੇ ਸਿੱਖ ਜਿਹੜੇ ਹਨ ਉਹ ਬਾਣੀ ਦਾ ਮੁੱਲ ਨਹੀਂ ਪਾਉਂਦੇ, ਭੇਟ ਕਰਦੇ, ਉਹਨਾਂ ਦੀ ਭੇਟਾਂ ਗੁਰੂ ਨਾਨਕ ਦੇ ਦਰ ਤੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀ, ਕਿਉਂਕਿ ਕੀਰਤਨ ਜਿਹੜਾ ਹੈ ਇਹਦਾ ਮੁੱਲ ਕੀਰਤਨ ਕੀ ਹੈ? ਅਜੂਰ ਬਾਣੀ ਪ੍ਰਵਾਨ

ਪਾਦਾਂ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਹੜੀ ਮਹਾਨ ਮਹਾਨ ਬਖਸ਼ਿਸ਼ ਹੋਈ, ਜਿੱਥੇ ਗੁਰੂ ਨੇ ਆਪ ਜੀ ਨੂੰ ਦੁਨਿਆਵੀ ਰਾਜਪਾਲ ਬਖਸ਼ਿਆ, ਉੱਥੇ ਗੁਰੂ ਨੇ ਟੁੱਟ ਕੇ ਆਪ ਜੀ ਨੂੰ ਉਹ ਵਸਤੂ ਵੀ ਦਿੱਤੀ ਹੈ ਜਿਹਦਾ ਮੁੱਲ ਹੀ ਕੋਈ ਦੁਨੀਆਂ ਦੀ ਕੋਈ ਵਸਤੂ ਲੈ ਲੈ ਉਸਦਾ ਮੁੱਲ ਹੈ। ਵੇਚਣ ਵਾਲਾ ਵੀ ਵੇਚ ਕੇ ਵਸਤੂ ਖੁਸ਼ ਹੋ ਜਾਂਦਾ, ਲੈਣ ਵਾਲਾ ਵੀ ਲੈ ਕੇ ਖੁਸ਼ ਹੋ ਜਾਂਦਾ, ਪਰ ਇਹ ਅਮੁੱਲ ਜਿਹਦੇ ਕੋਲ ਇਹ ਵਸਤੂ ਆ ਗਈ ਉਹਦਾ ਜੀਵਨ ਵੀ ਅਮੁੱਲ ਹੋ ਗਿਆ। ਨਿਰਮੋਲ ਤੇ ਪਾਗਾਂ ਵਾਲੇ ਹਨ ਗੁਰੂ ਜਿਨ੍ਹਾਂ ਦੀ ਚੋਲੀ ਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਨਿਰਮੋਲਕ ਹੀਰੇ ਕੀਰਤਨ ਦੀ ਦਾਤ ਪਾਈ। ਗੁਰੂ ਦਰੋਵਰ ਸਾਹਿਬ ਵਿਸਤਾਰ ਕੀਰਤਨ ਸਿੰਘ ਜੀ ਸਹਿਤ ਪਰਿਵਾਰ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਬੱਚਿਆਂ ਚ ਬੜੀ ਕੀਤੀ, ਇਹਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ, ਪੂਰਨ ਮਹਾਂਪੁਰਸ਼ ਦੇ ਦਰਸ਼ਨ ਪਿਆਰੀ ਸਾਧ ਸੰਗਤ ਜਿਸ ਨੂੰ ਹੋ ਜਾਣ, ਪਰ ਪਿਆਰੀ ਸਾਧ ਸੰਗਤ ਸਾਧ ਕੇ ਸੰਗ ਨਹੀਂ ਕਿ ਕਾਲ ਦਰਸ਼ਨ ਭੇਟ ਸਰਦਾਰ ਬਲਜੀਤ ਸਿੰਘ ਜੀ ਨੌਜਵਾਨ ਬੱਚੇ ਜਿਨ੍ਹਾਂ ਦੀ ਝੋਲੀ ਚ ਗੁਰੂ ਨਾਨਕ ਨੇ ਨਿਰਮੋਲਕ ਹੀਰਾ ਕੀਰਤਨ ਪਾਇਆ, ਅੱਜ ਉਹਨਾਂ ਦੇ ਉਦਮ ਦੇ ਨਾਲ ਆਪਾਂ ਸਾਰੇ ਬਣ ਚੁੱਕੇ। ਕਿੰਨਾ ਉਪਕਾਰ ਸਰ ਬਲਜੀਤ ਸਿੰਘ ਬਰ ਪ੍ਰਸਾਦ ਦਾਸ ਨੂੰ ਜਦ ਮਿਲੇ ਗੁਰਦੁਆਰਾ ਸਾਹਿਬ ਕਹਿਣ ਲੱਗੇ, ਭਾਈ ਸਾਹਿਬ ਕਲਕੱਤੇ ਵੀ ਤੇਰਾ ਕੀਰਤਨ ਘਰ ਕਰਾਇਆ। ਕਹਿਣ ਲੱਗੇ ਮੈਂ ਛੋਟਾ ਸਾਹਿਬ, ਉਦੋਂ ਵੀ ਬੜਾ ਆਨੰਦ ਆਇਆ ਸੀ, ਗੁਰੂ ਨੇ ਫਿਰ ਇੱਥੇ ਦਰਸ਼ਨ ਕਰਾ ਦਿੱਤੇ। ਉਸ ਵੇਲੇ ਦੇ ਪੜ੍ਹੇ ਸ਼ਬਦ ਉਹਨਾਂ ਨੇ ਯਾਦ ਕਰਾਏ, ਬੜੀ ਬਖਸ਼ਿਸ਼ ਹੈ, ਬੜੀ ਰਹਿਮਤ ਹੈ। ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਇਹ ਸਭ ਧੰਨ ਗੁਰੂ ਨਾਨਕ ਦੀ ਕਿਰਤ, ਨਹੀਂ ਤਾਂ ਬਲਜੀਤ ਜਿਸ ਵੇਲੇ ਯੂਨੀਵਰਸਿਟੀ ਵਿੱਚੋਂ ਡਿਗਰੀ ਲੈਣ ਲੱਗਾ, ਉੱਥੋਂ ਦੇ ਜਿਹੜੇ ਅਫਸਰ ਸਨ ਸਾਰਿਆਂ ਨੇ ਕਿਹਾ ਵੀ ਡਿਗਰੀ ਤਾਂ ਮਿਲ ਸਕਦੀ ਹੈ ਜੇ ਸਿਰ ਤੇ ਪੱਗ ਨਾ ਬੰਨੇ, ਮਨ ਨੂੰ ਕੇਸ ਕਟਾਣੇ ਪਏ। ਸਾਡੀ ਯੂਨੀਵਰਸਿਟੀ ਦਾ ਲਾਭ ਉਹਨਾਂ ਦੇ ਪਿਤਾ ਜੀ ਨੇ ਦਾਸ ਨੂੰ ਦੱਸਿਆ ਕਿ ਬਲਜੀਤ ਸਿੰਘ ਨੇ ਕਿਹਾ ਭਾਈ ਮੈਨੂੰ ਡਿਗਰੀ ਦੀ ਲੋੜ ਨਹੀਂ ਹੈ, ਮੈਨੂੰ ਸਿੱਖੀ ਦੀ ਲੋੜ ਹੈ। ਆਖੋ ਸ੍ਰੀ ਵਾਹਿਗੁਰੂ। ਇੱਕੋ ਹੀ ਨੌਜਵਾਨ ਸਿੱਖੀ ਨਾਲ ਪਿਆਰ ਕੀਤਾ, ਉਹਨਾਂ ਨੂੰ ਫਿਰ ਉਚੇਚਾ ਇਹ ਲਾ ਪਾਸ ਕਰਨਾ ਪਿਆ ਕਿ ਪੱਗ ਵਾਲੇ ਨੂੰ ਯੂਨੀਵਰਸਿਟੀ ਵਿੱਚੋਂ ਡਿਗਰੀ ਪ੍ਰਾਪਤ ਕਰ। ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਸਿੱਖੀ ਨੂੰ ਵਿਦਾਵਾ ਲਿਖ ਕੇ ਦੇ ਦਿੰਦੇ, ਪਰ ਸਾਡੇ ਬਜ਼ੁਰਗਾਂ ਨੇ ਤਾਂ ਖੂਨ ਦੀਆਂ ਨਦੀਆਂ ਵਹਾ ਕੇ ਵੀ ਸਿੱਖੀ ਨੂੰ ਕਾਇਮ ਰੱਖ, ਜੰਗਲਾਂ ਵਿੱਚ ਰਹਿ, ਉੱਕਿਆਂ ਰਹਿ, ਰੋਜ਼ ਅਰਦਾਸ ਕਰਦੇ, ਰੋਜ਼ ਕਿਤਨੀਆਂ ਸ਼ਹੀਦ ਮਾਤਾਵਾਂ ਭੈਣਾਂ ਬੱਚੀਆਂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ, ਉਹ ਅਮਰ ਹਨ, ਜਿਨ੍ਹਾਂ ਨੇ ਅਮਰ ਵਸਤੂ ਨੂੰ ਪ੍ਰਾਪਤ ਕੀਤਾ। ਦੁਨੀਆਂ ਦੇ ਪਦਾਰਥਾਂ ਨੇ ਕੀ ਸਾਡਾ ਸਵਾਗਤ, ਜਿਹੜਾ ਕੂੜੇ ਪਦਾਰਥਾਂ ਨਾਲ ਪਿਆਰ ਕਰੇਗਾ ਉਹ ਕੂੜਾ। ਅਮਰ ਸਿੱਖੀ ਭਾਈ ਤਾਰੂ ਸਿੰਘ ਸਾਹਿਬ ਜ਼ਾਲਮ ਨੇ ਹੁਕਮ ਦਿੱਤਾ ਇਹਦੇ ਕੇਸ ਕੱਢ ਗਏ। ਭਾਈ ਤਾਰੂ ਸਿੰਘ ਕਹਿਣ ਲੱਗਾ ਇਹ ਕੇਸ ਮੇਰੀ ਕਲਗੀਧਰ ਪਾਤਸ਼ਾਹ ਦੀ ਅਮਾਨਤ ਹੈ, ਇਹ ਗੁਰੂ ਦੀ ਬਖਸ਼ਿਸ਼, ਇਹਨਾਂ ਕੇਸਾਂ ਨੂੰ ਕੁਛ ਨਾ ਕਰ ਫਿਰ
मेरी खोपड़ी उतार दो। कितना प्यार सुहागण स्त्री भी अपने पति नु प्रसन्न करने वास्ते सिंगार कर दी है। मेरा पति खुश हो गया, दुनिया खुश हो गई, कलगीधर पातशाह जी का सिख जिहड़ा है वह भी सिंगार करता है। जिस तरह कलगिया वाला खुश हो गए वह भी सिंगार करता है। तो यह सिखी ये सोहने केस से सोहना दाड़ा ये तो सिखी का सिंगार है। आखोस्त्री का ये तो सिखी का सोपण जिदे वल वेखे गुरु चेते सिखी की सुंदरता है, ब्यूटी है, जिसन कायम रखे साढ़े बुजुर्ग हर समय कायम रखे। तो कह रही सात संगत बड़ी खुशी हुई। राज गुरदीप सिंह ने जिस वे दसिया उन्होंने भी बाबा जी के बड़े दर्शन की तेन बाबा नरसिंह जी, जी महाराज कुकरी कई बचन दास आगे कीर्तन दसेगा ये किस तरह बख्शिश कर दे सर बाबा बाबा नरसिंह सिंह जी महाराज पूर्ण मह जिन्होंने श्री गुरु साहब जी साक्षात गुरु नानक जान के पूछे। असी रोज पढ़ते हैं पर गुरु ग्रंथ जी दे पर मने कोई पागा बाबा जी ने मनी दास छोटा जिहा सी सावण भादो के दिनों पंजाब बड़ी गर्मी हो जाती है, बारिश भी होती है, वट भी बड़े लगते। आम कहावत है कि सावण भादो की धुक नू वेख के जिहड़ा जट है ना गोडी करदा छड़ के ते संत बन जांदा जिमीदार। हुण तां नानक साहिब बड़ा सुंदर स्थान ते उस वेले दा बचे ने जिस वेले कच्चे कोठे होरे कोई उत्थे बिजली का प्रबंध नहीं ते प्यारी साहब संगत ये बहुता वट लग जाता सी तो बाबा नंद सिंह जी महाराज दास ने इन्ह नेत्रां नाल तकिया कि सारी सारी रात श्री गुरु ग्रंथ साहब जी नूं पक्खा करदे रहे। मन जो ने जागदी है भी जागदी। राती सेठी साहब ने सुनाया कि गुरुद्वारे नूं अग लग गई, गुरुद्वारा मुक गया, पालकी भी खत्म हो गई। तांबे दी पालकी सी एडी मजबूत और उसका पता नहीं लगा। फिर कहने लगे साहब श्री गुरु साहब जी की भीड़ आसे पासे हाशिया जड़ा सी ओदे उत्ते अग का असर होया है। गुरबाणी में एक अखर से भी असर नहीं होया। आखो श्री वाहे। फिर किस तरह कही भी गुरु जागदी ज्योति है। बाबा जी वचन करते सर गुरु तो जागदी ज्योत है तेरी भावना जो भावना बना गई ज्यो ज्या गुरु नु वेखेगा जिहा वेखे गुरु वचन करते कि कीर्तन ए महान दा कीर्तन दे आशक धरती फुट के नीवे बहते आवानंद सिंह जी महाराज धरती फुट के नीवा बहना। किसी ने पूछा बाबा जी ये क्यों। बाबा जी कह लगे धन गुरु नानक दी संगत इतनी आई जो गुरु का सिख माई भाई गुरु नानक के दर्शनों आता है वे चरण पवित्र उन्होंने चरणों की धूड़ी भी पवित्र है। बाबा जी कह लगे नीवे इस वास्ते दैनी आ भी गुरसिखा के चरणों की धूड़ी उड़ के साडे उत्ते पै जाएगी साडा भी उदाहरण निम्रता इतनी जिथे निम्रता है आप उसको जो जाने नीचा सौ गलिए कोई सरदार आ जाए राजा महाराजा आ जाए बैठो भाई अजे टाइम नहीं तो जे कोई कीर्तनिया आ जाए तो उन्होंने अंदर बुला दे पहले उन्हें जल पानी छका। बाबा जी दर्शन करने वास्ते आए हैं खेचल ना। बाबा जी कहते सर भाई तेरे को कीर्तन का भोजन जो कर तेन गुरु नानक ने शब्द की दात तो कीर्तनी यदि कितनी से महान सेवा कोई अर्थ। फिर बाबा जी वचन करते सन बच्चे वास्ते मां ने दुध सारी ताकत
ਬੱਚਾ ਪੈਦਾ ਹੁੰਦਾ ਹੈ, ਜਿੱਥੇ ਵਾਹਿਗੁਰੂ ਬੱਚੇ ਨੂੰ ਜਨਮ ਦਿੰਦਾ ਹੈ ਨਾਲ ਖੁਰਾਕ ਵੀ ਦਿੰਦਾ, ਫਿਰ ਉਸ ਖੁਰਾਕ ਵਿੱਚ ਸਾਰੇ ਵਿੱਚ ਮਨ ਹੁੰਦੇ। ਤੋ ਬਾਬਾ ਜੀ ਬਚਨ ਕਰਦੇ ਸਨ ਜਿਸ ਤਰ੍ਹਾਂ ਬੱਚੇ ਵਾਸਤੇ ਮਾਂ ਦੇ ਦੁੱਧ ਚ ਪੂਰਨ ਖੁਰਾਕ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦਾ ਜਿਹੜਾ ਕੀਰਤਨ ਹੈ ਇਹ ਆਤਮਕ ਭੋਜਨ ਪੂਰਨ ਖੁਰਾਕ ਆਖੋ ਸ੍ਰੀ ਹੈ। ਜੇ ਮਿਲ ਜਾਏਗੀ ਤਾਂ ਮਨ ਬਲਵਾਨ ਰਹੇ, ਸਦਾ ਚੜ੍ਹਦੀਆਂ ਕਲਾ ਸਦਾ ਚੜ੍ਹ। ਅੱਜ ਇਹਨਾਂ ਗੁਰਮੁਖ ਪਰਿਵਾਰ ਮੈਂ ਤਾਂ ਕਹਾਂਗਾ ਉਪਕਾਰ ਕੀਤਾ ਇਹਨਾਂ ਉੱਤੇ, ਧੰਨ ਗੁਰੂ ਨਾਨਕ ਨੇ ਉਪਕਾਰ ਕੀਤਾ, ਪ੍ਰੇਰਨਾ ਦਿੱਤੀ। ਤੋ ਅੱਜ ਉਹਨਾਂ ਵੱਲੋਂ ਕੀਰਤਨ ਹੋਏ, ਫਿਰ ਉਹਨਾਂ ਨੇ ਵੰਡ ਕੇ ਭੋਜਨ ਛਕਿਆ। ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜੇ ਹੈ ਕੀਰਤਨ ਨਿਰਮੋਲਕ ਹੀ। ਹਜ਼ੂਰ ਕਹਿਣ ਲੱਗੇ ਮਰਦਾਨੇ ਇਹ ਅਮੁੱਲ ਵਸਤੂ, ਜਿਹੜਾ ਇਹਨੂੰ ਅਮੁੱਲ ਸਮਝਦਾ ਹੈ ਇਹਦੀ ਭੇਟ ਕਰਦਾ ਹੈ, ਉਹਦੀ ਮਾਇਆ ਮਾਲਕ ਦੇ ਦਰ ਤੇ ਪ੍ਰਵਾਨ। ਮਰਦਾਨੇ ਨੇ ਕਿਹਾ ਮਹਾਰਾਜ ਤਾਂ ਹੀ ਫਿਰ ਜਿੱਥੇ ਜਾਂਦੇ ਉੱਥੇ ਹੀ ਹੁਕਮ ਕਰਦੇ ਹੋ ਨਾ ਕੀਰਤਨ ਕਰ। ਹਜ਼ੂਰ ਕਹਿਣ ਲੱਗੇ ਹਾਂ ਮਰਦਾਨਿਆਂ, ਕਲ ਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰਨ, ਜਿਹੜਾ ਕੀਰਤਨ ਕਰੇਗਾ ਤੇ ਸੁਣੇਗਾ ਉਹਦੇ ਕਰਮਨ ਦੀਆਂ ਭੁੱਖਾਂ ਮਾਲਕ ਦੂਰ ਕਰਦਾ। ਪ੍ਰਧਾਨਿਆਂ ਆ ਕੀ ਲਿਆਂਦਾ ਮਹਾਰਾਜ 100 ਰੁਪਏ ਦੀ ਥੈਲੀ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਵਾਪਸ ਆਪਾਂ ਇਹਨੂੰ ਕੀ ਕਰਨ। ਪ੍ਰਧਾਨੇ ਨੇ ਕਿਹਾ ਮਹਾਰਾਜ ਮਸਾਂ ਮਸਾਂ ਮਾਇਆ ਦਾ ਮੂੰਹ ਵੇਖੇ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ। ਹਾਂ ਮਰਦਾਨੇ ਇਹਨੂੰ ਕਿੱਥੇ ਚੁੱਕੀ ਸੀ ਰਾਜੇ। ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਹੈ, ਮੈਂ ਆਪ ਹੀ ਨਾਲੇ ਰਵਾਬ ਹੀ ਚੁੱਕੀ ਫਿਰਾਂਗਾ ਤੇ ਨਾਲੇ ਫੈਲੀ ਵੀ। ਹਜ਼ੂਰ ਕਹਿਣ ਲੱਗੇ ਮਾਲਕ ਦੇ ਹੁਕਮ ਜਿੱਥੇ ਜਾਵਾਂਗੇ ਜਿਉਂ ਜਿਹਾ ਪ੍ਰਬੰਧ ਮਾਲਕ ਕਰੇਗਾ ਉਹ ਕਰੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿੱਥੇ ਵੀ ਸੰਗਤਾਂ ਆ ਜਾਂਦੀਆਂ ਦੇਹਰਾਦੂਨ ਦੀ ਸੰਗਤ, ਦਿੱਲੀ ਦੀ ਸੰਗਤ, ਚੰਗ ਮਗੈਣਾ ਉੱਧਰ ਦੀਆਂ ਸੰਗਤਾਂ, ਬਾਬਾ ਜੀ ਸਾਡੇ ਚੱਲੋ ਸਾਡੇ ਚੱਲੋ, ਤਾਂ ਬਾਬਾ ਜੀ ਨੇ ਇਹ ਵਚਨ ਕਰਨਾ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਾਂਗੇ ਜਿੱਥੋਂ ਦਾ ਹੁਕਮ ਆਵੇਗਾ ਉੱਧਰ ਤੁਰ। ਜਿੱਥੋਂ ਦਾ ਹੁਕਮ ਆਉਣਾ ਉੱਧਰ ਤੁਰ ਪੈਣਾ ਤੇ ਨਾਲ ਵਚਨ ਕਰਦੇ ਸਨ ਬਾਈ ਫਿਰ ਸਾਨੂੰ ਕੋਈ ਫਿਕਰ ਨਹੀਂ, ਜਿਹੜਾ ਹੁਕਮ ਦੇਵੇਗਾ ਸਾਰਾ ਪ੍ਰਬੰਧ ਵੀ ਉਹ ਕਰੇ। ਨੌਕਰ ਮਾਲਕ ਦੇ ਹੁਕਮ ਚ ਕੰਮ ਕਰ ਰਿਹਾ, ਫਿਕਰ ਕਿਹਨੂੰ ਹੈ? ਮਾਲਕ ਨੂੰ ਹੁਕਮ ਦੇਣ ਵਾਲਾ ਆਪਣੇ ਆਪ ਕਰ ਰਿਹਾ, ਫਿਕਰ ਵੀ ਨਾ। ਗੁਰੂ ਕਾ ਸਿੱਖ ਗੁਰੂ ਕੇ ਹੁਕਮ ਚ ਰਹਿੰਦਾ ਹੈ, ਫਿਕਰ ਗੁਰੂ ਦੀ। ਤੇ ਜੇ ਮਨ ਮਰੀਆਂ ਕਰਦਾ ਫਿਰਦਾ ਹੈ ਤਾਂ ਫਿਕਰ ਵੀ ਨਾਲ ਹੀ ਬਣਿਆ। ਜਿੱਥੇ ਬਾਬਾ ਜੀ ਜੰਗਲਾਂ ਵਿੱਚ ਜਾਂਦੇ ਸੀ ਉੱਥੇ ਮੰਗਣ ਲੱਗ ਜਾਂਦੇ ਸੀ, ਲੰਗਰ ਆਪਣੇ ਆਪ ਆ ਜਾਂਦੇ। ਤਾਂ ਗੁਰਦੀਪ ਸਿੰਘ ਜੀ ਇਹਨਾਂ ਨੂੰ ਸਭ ਪਤਾ ਤੇ ਤੱਕਦੇ ਰਹੇ, ਬੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ। ਸਾਰੇ ਪ੍ਰਬੰਧ ਆਪੇ ਹੋ ਜਾਣੇ, ਕਿਉਂਕਿ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ ਨਾ, ਗਿਰੀ ਗਾਂਠ ਨਹੀਂ ਬਾਂਧ ਤੇ ਜਬੇ ਦੇ ਤਬ ਖਾਏ, ਗੋਬਿੰਦ ਤਾਂ ਕੇ ਪਿੱਛੇ ਫਿਰੇ ਮਤ ਭੁੱਖੇ ਰਹਿ ਜਾਏ। ਪੱਲੇ ਕਛੂ ਨਾ ਬੰਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾ ਰਿਜਕ। ਪ੍ਰਧਾਨੀਆਂ ਵਾਪਸ 100 ਰੁਪਏ ਦੀ ਥੈਲੀ ਵਾਪਸ ਦਿੱਤੀ। ਸਾਲਸਰਾਏ ਦੇ ਅੰਦਰ ਹੋਰ ਪਿਆਰ ਗਿਆ, ਨੌਕਰ ਨੂੰ ਬੁਲਾਇਆ, ਬੇਟਾ ਧਰਚਾ ਕੋਈ ਰੱਬੀ ਨੂਰ ਆਇਆ ਜਿਹਦੀ ਸੋਹ ਸੁਣ ਕੇ ਮਨ ਫਰਿਆ ਹੈ, ਪ੍ਰਸਾਦੇ ਦਾ ਥਾਲ ਪਰੋਸ, ਦੁੱਧ ਦਾ ਗੜਵਾ ਵੀ ਭਰ, ਮਠਿਆਈ ਵੀ ਰੱਖ, ਚਿੱਟਾ ਰੁਮਾਲ ਪਾ ਕੇ ਤੂੰ ਚੱਲ ਤੇ ਮੈਂ ਵੀ ਦੁਕਾਨ ਬੰਦ ਕਰਕੇ ਆਉਂ। ਸਾਲਸਰਾਏ ਦਾ ਨੌਕਰ ਪਦਾਰਥਾਂ ਦਾ ਥਾਲ ਪਰੋਸਿਆ ਹੋਇਆ ਲੈ ਕੇ ਸਾਹਿਬਾਂ ਦੀ ਹਜ਼ੂਰੀ ਪਹੁੰਚਿਆ, ਥਾਲ ਅੱਗੇ ਰੱਖਿਆ, ਮੱਥਾ ਟੇਕਿਆ, ਹਜ਼ੂਰ ਨੇ ਅਮਿਓ ਦ੍ਰਿਸ਼ਟੀ ਨਾਲ ਤੱਕਿਆ, ਫਿਰ ਜਿਨ ਕੋ ਨਦਰ ਕਰਮ ਤਿਰਕਾਰ, ਨਾਨਕ ਨਦਰੀ ਬਖਸ਼ਿਸ਼ ਆਈ ਹੋਈ ਅਧਾਕਾ ਇਹਦੀਆਂ ਚੋੜੀਆਂ ਪਰ। ਸਾਲਸਰਾਏ ਦਾ ਨੌਕਰ ਚੌਕੜਾ ਮਾਰ ਕੇ ਬਹਿ ਕੇ ਮਸਤੀ ਵੀ ਝੂਮਣ ਲੱਗੀ, ਜਿਸ ਤਰ੍ਹਾਂ ਮਾਇਆ ਧਾਰੀ ਵੀ ਝੂਮਦਾ ਹੈ ਨਾ, ਮਾਇਆ ਬਹੁਤੀ ਆ ਜਾ ਕੇ
ਪਰ ਜਿਹਨਾਂ ਕੋਲ ਸੱਚਾ ਧਨ ਆ ਜਾਂਦਾ ਹੈ ਉਹ ਵੀ ਪਿਆਰ ਕਰ ਜਿਸ ਤਰ੍ਹਾਂ ਤੁਸੀਂ ਪਿਆਰ ਕਰੋ। ਸਾਧ ਸਰਾਏ ਆ ਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ, ਚਰਨਾਂ ਤੇ ਪਏ, ਝੋਲੀ ਅੱਡੀ, ਪਾਤਸ਼ਾਹ ਕਰੋ ਮੇਰੇ ਤੇ ਕਿਰਪਾ। ਹਜ਼ੂਰ ਕਹਿਣ ਲੱਗੇ ਸਾਲ ਸਰਾਏ ਕੀ ਚਾਹੁੰਦੇ? ਪਾਤਸ਼ਾਹ ਦੁਨੀਆਂ ਦੇ ਪਦਾਰਥ ਸਾਰੇ ਹਨ, ਹੀਰੇ ਲਾਲ ਪੰਨੇ ਪੁਖਰਾਜ, ਸੋਨਾ ਚਾਂਦੀ, ਮਹਿਲ ਬਾੜੀਆਂ ਸਭ ਕੁਛ ਹੈ, ਪਰ ਸਭ ਕੁਛ ਹੋਣਿਆ ਅਜੇ ਮਨ ਨਹੀਂ ਰਜਿਆ, ਆਖੋਸ ਨਹੀਂ ਪੈ, ਮਨ ਦਾ ਖੱਪਾ ਪੂਰਾ ਨਹੀਂ, ਮਨ ਦਾ ਗਹਿਮ ਪੂਰਾ ਨਹੀਂ। ਹਜ਼ੂਰ ਕਹਿਣ ਲੱਗੇ ਸਾਲ ਸਰਾਏ ਸਰੀਰਕ ਭੁੱਖ ਜਿਹੜੀ ਹੈ ਉਹ ਰੋਟੀ ਨਾਲ ਦੂਰ ਹੁੰਦੀ ਹੈ, ਮਨ ਦੀ ਜਿਹੜੀ ਭੁੱਖ ਹੈ ਉਹ ਪਦਾਰਥਾਂ ਨਾਲ ਦੂਰ ਹੁੰਦੀ ਹੈ। ਪਾਤਸ਼ਾਹ ਫਿਰ ਕਰੋ ਕਿਰਪਾ। ਹਜ਼ੂਰ ਸੋਚਣ ਲੱਗੇ ਵੀ ਵੇਖੀਏ, ਜਰਾ ਕਸੋਟੀ ਲਗਾਈਏ, ਅੰਦਰੋਂ ਬੋਲਦਾ ਕਿ ਉੱਪਰੋਂ? ਸਾਲ ਸਰਾਏ ਤੂੰ ਲੇਟ ਹੋ ਗਈ, ਮਾਲਕ ਦੇ ਦਰੋਂ ਜੋ ਦਾਤ ਦੇਣ ਵਾਸਤੇ ਆਏ ਸਾਂ ਤੂੰ ਲੇਟ ਹੋ ਗਿਆ, ਤੇਰਾ ਨੌਕਰ ਲੈ ਗਿਆ ਤਾਂ, ਤੇ ਜੇ ਤੂੰ ਦਾਤ ਲੈਣੀ ਹੈ ਤਾਂ ਆਪਣੇ ਨੌਕਰ ਦੇ ਚਰਨਾਂ ਤੇ ਕਹਿ। ਇਹ ਕਸਵੱਟੀ ਸੀ, ਪਰ ਸਾਲ ਸਰਾਏ ਦਾ ਮਨ ਬੜਾ ਪਵਿੱਤਰ ਸੀ। ਸਾਲ ਸਰਾਏ ਰੋ ਪਿਆ, ਪਾਤਸ਼ਾਹ ਇਹ ਤਾਂ ਮੇਰਾ ਬੱਚਾ ਹੈ, ਪਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚੁੱਕਣ ਵਾਸਤੇ। ਤੋ ਹਜ਼ੂਰ ਨੇ ਸਾਲ ਸਰਾਏ ਦੇ ਸਿਰ ਤੇ ਮੇਰ ਭਰੇ ਹੱਥ ਰੱਖਿਆ, ਅਮਿਓ ਦ੍ਰਿਸ਼ਟੀ ਨਾਲ ਤੱਕਿਆ ਤੇ ਕਿਹਾ ਸਾਲ ਸਰਾਏ ਜਪ ਸਤਨਾਮ ਸ੍ਰੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਹਿ ਸੁੱਖੇ ਨੋ। ਜੋ ਜੋ ਸਾਲ ਸਰਾਏ ਜਪਦਾ ਸ੍ਰੀ ਵਾਹ ਤਿਉ ਮਨ ਰਜਦਾ, ਤਿਉ ਮਨ ਤ੍ਰਿਪਤ ਹੁੰਦਾ ਜਾਂਦਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਮੈਂ ਸਾਲ ਸਰਾਏ ਤੈਨੂੰ ਨਾਮ ਦਾ ਧਨ ਭਗਤੋ, ਨਾਮ ਜਪਿਆ ਕਰ, ਬਾਣੀ ਪੜਿਆ ਕਰ, ਆਏ ਗਏ ਦੀ ਸੇਵਾ ਕਰਿਆ ਕਰ, ਜੇ ਤੁਹਾਨੂੰ ਸਫਲਾ ਕਰਨਾ ਹੈ ਤਾਂ ਦਾਨ ਪੁਰ ਕਰਿਆ ਕਰ, ਤੇਰਾ ਜੀਵਨ ਸਫਲਾ, ਇਹ ਸਭ ਤੋਂ ਵੱਡਾ। ਤੋ ਅੱਜ ਸਾਲ ਸਰਾਏ ਨੂੰ ਪ੍ਰਾਪਤ ਹੋਗੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਤਾਂ ਉਹਨਾਂ ਗੁਰਮੁਖ ਪਰਿਵਾਰਾਂ ਤੇ ਵੀ ਗੁਰੂ ਦੀ ਕਿਰਪਾ ਹੋਈ ਹੈ। ਤੋ ਪਿਆਰੀ ਸਾਧ ਸੰਗਤ, ਅੱਜ ਸਾਲ ਸਰਾਏ ਦੀਆਂ ਝੋੜੀਆਂ ਭਰਨ ਵਾਲਾ ਤੁਹਾਡੀਆਂ ਵੀ ਝੋੜੀਆਂ ਭਰ ਗਈਆਂ। ਆਓ, ਇਹ ਸਭ ਤੋਂ ਵੱਡਾ ਕੰਮ, ਸਭ ਤੋਂ ਵੱਡੀ ਦਾਤ ਕਿਹੜੀ? ਸਤਸੰਗ ਨਾਮ ਬਾਣੀ, ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਸਤਸੰਗ ਵਿੱਚ ਪਾ ਕੇ ਜੁੜਿਆ ਕਰੋ, ਕਿਉਂਕਿ ਗੁਰੂ ਨੇ ਆਪ ਜੀ ਨੂੰ ਇਹ ਦਾਤ ਬਖਸ਼ੀ ਹੈ। ਤੋ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ, ਨਾਮ ਰੂਪੀ ਧਨ ਮਿਲ ਜਾਂਦਾ ਹੈ, ਉਹਨਾਂ ਦਾ ਦੁਨਿਆਵੀ ਧਨ ਵੀ ਸਫਲ ਹੋ ਜਾਂਦਾ ਹੈ। ਸ਼ਬਦ ਦੀ ਧੁੱਪ ਪੜ ਕੇ ਦਾਸ ਕੀਰਤਨ ਦੀ ਸਮਾਪਤੀ ਕਰ ਰਿਹਾ ਹੈ। ਜਾਂ ਕੋ ਮਿਲਿਓ ਨਾਮ ਨਿਧਾਨਾ, ਪੰਤ ਨਾਨਕ ਤਾਂ ਕਾ ਪੂਰ, ਰਾਜ ਵਿਹਲਾ ਤੇਰੇ ਨਾਮ ਬਣ, ਯੋਗ ਬਣਿਆ ਤੇਰਾ ਕੀਰਤਨ, ਤੁਸੀਂ ਸਾਰੇ ਯੋਗੀ ਬਣੇ ਗਏ। ਯੋਗੀ ਕੌਣ ਹੈ? ਜੋ ਗੁਰੂ ਨਾਲ ਜੁੜ ਗਿਆ, ਜੁੜਨ ਦਾ ਨਾਮ ਯੋਗੀ, ਜੋ ਕੀਰਤਨ ਨਾਲ ਜੁੜ ਗਿਆ ਉਹ ਰਾਜ ਵੀ ਤਾਂ ਹੀ ਸਫਲ ਹੁੰਦਾ ਜੇ ਯੋਗ ਹੋਵੇ। ਮੇਰਾ ਰਾਜ ਨਰਕਾਂ ਨੂੰ ਲੈ ਜਾਂਦਾ, ਤੋ ਜੋ ਗੁਰੂ ਨੇ ਕਿਹੜਾ ਬਖਸ਼ਿਆ ਹੈ ਇਹ ਵੀ ਜੋਗੀਆਂ ਵਾਲੇ ਪਾ ਕੇ ਜੰਗਲਾਂ ਨੂੰ ਤੁਰ ਜਾਂਦਾ, ਘਰ ਬਾਰ ਛੱਡ। ਹਜ਼ੂਰ ਕਹਿੰਦੇ ਉਹ ਜੋਗ ਪ੍ਰਵਾਨ ਹੈ ਕਿਹੜਾ? ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀ। ਸ਼ਬਦ ਦੀਆਂ ਕੀਰਤੀ ਤੋਂ ਪੜ ਕੇ ਦਾਸ ਕੀਰਤਨ ਕਰੇਗਾ, ਅੰਮ੍ਰਿਤ ਵੇਲੇ ਦਾ ਕੀਰਤਨ ਕਿਸੇ ਗੁਰਮੁਖ ਪਰਿਵਾਰ ਨੂੰ ਇੱਛਾ ਪ੍ਰਗਟ ਕੀਤੀ ਵੀ ਤਾਂ ਰੋਜ਼ ਸਾਰ ਹਰਦੇਵ ਸਿੰਘ ਜੀ ਉਹਨਾਂ ਦੇ ਘਰ ਸਰਬਾਸੋ ਪੂਰਨ ਕਰਨ ਵਾਲੀ ਆਸਾ ਜੀ ਦੀਵਾਰ ਦੇ ਕੀਰਤਨ ਦਾ ਅੰਮ੍ਰਿਤ ਵਰਤ, ਜਿਨ੍ਹਾਂ ਦੇ ਭਾਗਾਂ ਵਿੱਚ ਪਹੁੰਚੇ ਇਹਦਾ ਕਿਹੜਾ ਦਹਲ ਜੀ, ਮਾਲਕ ਆਪ ਹਾਜ਼ਰੀਆਂ ਲਾਉਂਦੇ। ਤੋ ਕਿਸੇ ਗੁਰਮੁਖ ਪਰਿਵਾਰ ਨੇ ਇੱਛਾ ਪ੍ਰਗਟ ਕੀਤੀ ਕਿ ਮੇਰੇ ਘਰ ਵੀ ਕੀਰਤਨ ਦਾ ਵਸਤਵਾ ਕਰਦੇ ਹੋ ਜੀ, ਘਰ ਘਰ ਅੰਦਰ ਧਰਮਸਾਲ ਹੋ ਸਕਦਾ ਹੈ, ਘਰ ਘਰ ਅੰਦਰ ਭਾਈ ਸਾਹਿਬ ਜੀ ਲਿਖਦੇ ਨੇ ਧਰਮਸਾਲ, ਫਿਰ ਵਸੋਆ ਕਿਹੜਾ ਹੈ? ਹੋਵੇ ਕੀਰਤਨ ਸਦਾ,
ਉਹ ਗੁਰੂ ਪਿਆਰੇ ਆਪ ਜੀ ਨੂੰ ਉਹਨਾਂ ਦਾ ਐਡਰੈਸ ਪਿਆਰਾ ਦੱਸ ਦੇਣਗੇ, ਤੋ ਕੱਲ੍ਹ 5 ਤੋਂ 6 ਵਜੇ ਤੱਕ ਆਸਾ ਗੁਰਦੁਆਰ ਦਾ ਕੀਰਤਨ ਉਸ ਗੁਰੂ ਪਰਿਵਾਰ ਦੇ ਗ੍ਰਹਿ ਵਿੱਚ ਹੋ ਰਿਹਾ ਅਤੇ ਸ਼ਾਮਾਂ ਨੂੰ ਇਸੇ ਤਰ੍ਹਾਂ ਇੱਥੇ ਕੀਰਤਨ ਹੋ ਰਿਹਾ।

ਸਭ ਦੇ ਨਾਲ ਜੁੜ ਕੇ ਸਭ ਦਾ ਆਦਰ ਕਰਦੇ ਕੀਰਤਨ ਕਹੇ ਦਾਨਵ ਪ੍ਰਕਾਸ਼ ਕਰਾਉਂਦੇ ਪਾਤਸ਼ਾਹ ਆਪ ਸੋਹਣੇ ਸੋਹਣੇ ਨਾਲ ਨੂੰ ਦੀਰਘਾਈਏ ਜੋ ਸਿੱਖੀ ਜੀਵਨ ਸ਼ਬਦ ਦਾ ਪਿਆਰ ਸਦਾ ਚਰਦੀ ਤਣਾ ਬਖਸ਼ੋ।

ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ ਵਿਦ ਫਾਦਰ ਇਜ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਅਸ ਆਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ ਰਾਜਨ ਮੈਂ ਤੋ ਰਾਜਾ ਕਹੀਏ ਪੂਮਨ ਮੈਂ ਪੂਮਾ, ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।

过来。

साथ में कोई ना साथ बिन साथ ना दिसे जग विच कोआ रहो संत हो टोर।